ਸਾਮੀਨ ਅਬਦੁਲ ਰਸ਼ੀਦ ਕੁਰੇਸ਼ੀ ਦੀ ਆਵਾਜ਼ ਵਿੱਚ ਸੁਣ ਰਿਹਾ ਸੀ ਤੁਸੀਂ ਲੋਕ ਗੀਤ ਸਾਮੀਨ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਜੇ ਵਕਤ ਜਿਹੜਾ ਇਹ ਬਦਲਦਾ ਰਹਿੰਦਾ ਹੈ, ਦਰਅਸਲ ਜ਼ਮਾਨਾ ਉਹੀ ਰਹਿੰਦਾ ਹੈ, ਇਨਸਾਨ ਦੇ ਰੁਝਾਨ, ਇਨਸਾਨ ਦੀਆਂ ਜ਼ਰੂਰਤਾਂ, ਇਨਸਾਨ ਦਾ ਜ਼ਿਹਨ ਹੈ ਜਿਹੜਾ ਇਹ ਬਦਲ ਗਿਆ ਹੈ। ਔਰ ਅਸੀਂ ਸਮਝਦੇ ਹਾਂ ਜੇ ਜ਼ਮਾਨਾ ਬਦਲ ਗਿਆ, ਜ਼ਮਾਨਾ ਉਹੀ ਹੈ, ਰੋਜ਼ ਸੁਬਹ ਦਿਨ ਚੜ੍ਹਦਾ ਹੈ, ਸ਼ਾਮੀ ਲੈਂਦਾ ਹੈ, ਮੌਸਮ ਵੀ ਆਪਣੇ ਆਪਣੇ ਵੇਲੇ ਤਾਂ ਇਹਨਾਂ, ਫਲ ਆਪਣੇ ਵੇਲੇ ਤਾਂ ਲੱਗਦੇ ਨੇ, ਸਿਆਲ ਆਪਣੇ ਵੇਲੇ ਤਾਂ ਆਉਂਦਾ ਹੈ, ਬਰਫ਼ ਆਪਣੇ ਵੇਲੇ ਤਾਂ ਪੈਂਦੀ ਹੈ, ਜੇਠ ਆਪਣੇ ਵਕਤ ਤਾਂ ਆਉਂਦਾ ਹੈ। ਪਰ ਜਿਸ ਵਕਤ ਅਸੀਂ ਤਬਦੀਲ ਹੋ ਗਏ ਦੇ ਹੁੰਦੇ ਹਾਂ, ਕਿਸੇ ਵਕਤ ਅਸੀਂ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਹਰ ਚੀਜ਼ ਅਸੀਂ ਚੰਗੀ ਲੱਗਦੀ ਹੈ, ਕਿਸੇ ਵਕਤ ਅਸੀਂ ਦੁਖੀ ਜਾਂ ਮਾਯੂਸ ਹੁੰਦੇ ਹਾਂ ਜਾਂ ਜੁਦਾਈ ਦਾ ਦਰਦ ਹੁੰਦਾ ਦਿਲ ਵਿੱਚ, ਤਾਂ ਉਸ ਵਕਤ ਅਸਾਂ ਕੋ ਹਰ ਚੀਜ਼ ਸ਼ਰਧਾ ਨਾਲੋਂ ਲੱਗਦੀ ਹੈ। ਅਸਤੇ ਸਾਹਮਣੇ ਫੁੱਲ ਖੇਲੀ ਕੀ ਨਾ ਹੋਵੇ, ਅਸਤੇ ਸਾਹਮਣੇ ਬਾਹਰ ਕੀ ਨਾ ਹੋਵੇ, ਤਾਂ ਇਸ ਵਾਸਤੇ ਦਰਅਸਲ ਅਸਾਂ ਕੋ ਆਪਣੇ ਆਪਾਂ ਕੋ ਬੇਸ਼ੱਕ ਬਦਲਣਾ ਜ਼ਰੂਰੀ ਹੈ, ਪਰ ਅਸੀਂ ਬਦਲਾਂ, ਅਸੀਂ ਨੇਕ ਰਾਹਦਾਰ ਬਦਲਾਂ ਆਪਣੇ ਆਪਾਂ ਕੋ, ਅੱਛਾਈਦਾਰ ਬਦਲਾਂ, ਔਰ ਅਸੀਂ ਆਪਣੇ ਆਪਾਂ ਕੋ ਇੱਕ ਐਸੇ ਇਖਲਾਕਦਾਰ ਖੜਾ ਕਿ ਜਿਸ ਇਖਲਾਕ ਨਾਲ ਸਮਾਜ ਹੈ ਜਿਹੜਾ ਉਹ ਜੰਨਤ ਜੈਸਾ ਬਣ ਗਿਆ ਹੈ। ਤਸਾਮੀਨ ਆਓ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਮਾਸਟਰ ਕਰਤਾਰ ਚੰਦ ਦੀ ਆਵਾਜ਼ ਵਿੱਚ ਇਹ ਗੀਤ।

0: ਦੀ ਕੋ ਇਸ ਜ਼ਮਨ ਵਿੱਚ ਮੁਬਾਰਕਬਾਦ ਦਿੱਤੀ। ਬੀਜੇਪੀ ਦੇ ਕੌਮੀ ਸਦਰ ਨਿਤਿਨ ਨਬੀਨ ਬੀਜੇਪੀ ਦੇ ਕੌਮੀ ਸਦਰ ਨਿਤਿਨ ਨਬੀਨ, ਦਿੱਲੀ ਦੀ ਵਜ਼ੀਰ ਆਲਾ ਰੇਖਾ ਗੁਪਤਾ ਔਰ ਦਿੱਲੀ ਦੇ ਵਜ਼ਰਾ ਸੁਨ ਵਜ਼ੀਰ ਅਜ਼ਮ ਨਰਿੰਦਰ ਮੋਦੀ ਦੇ ਸਾਰਿਆਂ ਤੋਂ ਲੰਬੇ ਵੇਲੇ ਤੱਕ ਖਿਦਮਤਾਂ ਅੰਜਾਮ ਦੇਣ ਵਾਲੇ ਮੁੰਤਖਬ ਵਜ਼ੀਰ ਅਜ਼ਮ ਬਣਨੇ ਦੇ ਮੌਕੇ ਤੇ ਅੱਜ ਨਵੀਂ ਦਿੱਲੀ ਵਿੱਚ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਅੱਜ ਨਵੀਂ ਦਿੱਲੀ ਵਿੱਚ ਕੌਮੀ ਜਮਹੂਰੀ ਇਤਿਹਾਦ NDA ਦੀ ਇੱਕ ਮੀਟਿੰਗ ਮੁਨਕਦ ਹੋ ਰਹੀ ਹੈ। ਇਹ ਮੀਟਿੰਗ ਹਕੂਮਤ ਦੇ 12 ਸਾਲ ਪੂਰੇ ਹੋਣੇ ਔਰ ਵਜ਼ੀਰ ਆਜ਼ਮ ਮੋਦੀ ਦੇ ਭਾਰਤ ਦੇ ਸਾਰਿਆਂ ਤੋਂ ਲੰਮੇ ਵੇਲੇ ਤੱਕ ਮੰਤਹਿਬ ਵਜ਼ੀਰ ਆਜ਼ਮ ਬਣਨੇ ਦਾ ਜਸ਼ਨ ਮਨਾਉਣ ਵਾਸਤੇ ਮੁਨਕਦ ਕੀਤੀ ਜੁਲ ਰਹੀ ਹੈ। NDA ਦੀ ਮੀਟਿੰਗ ਵਿੱਚ ਇਤਿਹਾਦ ਦੀ ਹੁਕਮਰਾਨੀ ਵਾਲੀਆਂ ਰਿਆਸਤਾਂ 22 ਰਿਆਸਤਾਂ ਔਰ ਮਰਕਜ਼ ਦੇ ਜ਼ੇਰ ਇੰਤਜ਼ਾਮ ਇਲਾਕਿਆਂ ਦੇ ਵਜ਼ਰਾਏ ਆਲਾ ਔਰ ਨਾਇਬ ਵਜ਼ਰਾਏ ਆਲਾ ਔਰ ਸਾਰੇ ਇਤਿਹਾਦੀ ਪਾਰਟੀਆਂ ਦੇ ਰਹਿਨੁਮਾ ਵੀ ਸ਼ਿਰਕਤ ਕਰ ਰਹੇ ਹਨ। ਇਸ ਮੀਟਿੰਗ ਵਿੱਚ ਮੁੱਖ ਸਾਰੇ ਕੌਮੀ ਤਰੱਕਿਆਤੀ ਪ੍ਰੋਗਰਾਮਾਂ, ਬੁਨਿਆਦੀ ਢਾਂਚਿਆਂ ਦੇ ਪ੍ਰੋਗਰਾਮ ਔਰ ਮੋਦੀ ਹਕੂਮਤ ਦੀ 2047 ਤੱਕ ਮੁਲਕ ਕੋ ਇੱਕ ਤਰੱਕੀਯਾਫਤਾ ਮੁਲਕ ਵਿੱਚ ਬਦਲਾਣੇ ਦੇ ਵਿਜ਼ਨ ਤੇ ਤਵੱਜਾ ਕੀਤੀ ਜੋ ਸੀਗੀ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ ਸਪੋਰਟਸ ਕੋਟਾ ਦੇ ਤਹਿਤ ਸਰਕਾਰੀ ਨੌਕਰੀਆਂ ਵਾਸਤੇ ਮੰਤਹਿਬ ਹੋਏ 223 ਮਸ਼ਹੂਰ ਖਿਲਾੜੀਆਂ ਕੋ ਮੁਬਾਰਕਬਾਦ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲੈਫਟੀਨੈਂਟ ਗਵਰਨਰ ਸੁਨ ਆਖਿਆ ਜੇ ਇਨ੍ਹਾਂ ਖਿਲਾੜੀਆਂ ਦੀ ਮਿਹਨਤ, ਲਗਨ ਔਰ ਬੇਮਿਸਾਲ ਸਲਾਹਤਾ ਨਾਲ ਜੰਮੂ ਕਸ਼ਮੀਰ ਔਰ ਪੂਰੇ ਮੁਲਕ ਦਾ ਨਾਂ ਰੋਸ਼ਨ ਹੋ ਸੀ। ਮਨੋਜ ਸਿਨਹਾ ਸੁਨ ਨੌਕਰੀਆਂ ਲੈਣ ਵਾਲੇ ਇਨ੍ਹਾਂ ਉਮੀਦਵਾਰਾਂ ਵਾਸਤੇ ਨੇਕ ਖੁਆਇਸ਼ਾਂ ਦਾ ਇਜ਼ਹਾਰ ਕੀਤਾ। ਜੰਮੂ ਕਸ਼ਮੀਰ ਕੋ ਮਨਸ਼ਾ ਦੀ ਲਾਨਤ ਤੋਂ ਛੁਟਕਾਰਾ ਦਿਲਾਉਣ ਵਾਸਤੇ 100 ਦਿਹਾੜਿਆਂ ਤੇ ਮੁਸ਼ਤਮਲ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਮੁੱਖ ਸਾਰੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਆਪ ਮਨਸ਼ਿਆਤ ਮੁਹਾਲਿਫ ਪ੍ਰੋਗਰਾਮਾਂ ਔਰ ਕਦਮਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਸੁਣ ਹਾਲ ਹੀ ਵਿੱਚ UT ਦੇ ਸਾਰੀਆਂ ਜ਼ਿਲ੍ਹਿਆਂ ਵਿੱਚ ਪਦ ਯਾਤਰਾਵਾਂ ਦਾ ਸਿਲਸਿਲਾ ਪੂਰਾ ਕੀਤਾ। ਅਭਿਆਨ ਦੇ ਤਹਿਤ ਅਜੋ ਤੀਕਰ ਮੁੱਖ ਪੇਸ਼ਰਫਤ ਹਾਸਲ ਕੀਤੀ ਗਈ ਹੈ। ਮਨਸ਼ਿਆਤ ਦੇ ਖਿਲਾਫ LG ਦਾ ਇਸਨਿਆ
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁਕਆਊਟ ਸਰਕੂਲਰ ਜਾਰੀ ਕੀਆ ਜਾਏਗਾ। NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਸਮਾਜੀ ਸਤਹ ਤੇ ਇਸ ਬਿੱਦ ਤੇ ਕਾਬੂ ਪਾਉਣ ਵਾਸਤੇ ਮੁਸਾਰੇ ਕਦਮਾਂ ਔਰ ਲੋਕਾਂ ਦੀ ਜ਼ਿੰਮੇਵਾਰੀਆਂ ਦੇ ਬਾਰੇ ਵਿੱਚ ਵਾਦੀ ਦੇ ਇੱਕ ਨਾਮਵਰ ਮੌਲਜ ਡਾਕਟਰ ਨਜਮੁਲ ਸਾਕਿਬ ਸੁਨ ਆਕਾਸ਼ਵਾਨੀ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ,
2: ਡਰੱਗ ਇੱਕ ਐਸੀ ਲਾਨਤ ਔਰ ਨਾਸੂਰ ਹੈ ਜੋ ਇਨਸਾਨ ਕੀ ਜ਼ਿੰਦਗੀ ਕੋ ਬਰਬਾਦ ਕਰ ਸਕਤੀ ਹੈ ਔਰ ਖਾਨਦਾਨੋਂ ਕੋ ਤਬਾਹ ਕਰ ਸਕਤੀ ਹੈ ਔਰ ਬਾਜ਼ ਔਕਾਤ ਇਨਸਾਨ ਕੀ ਜ਼ਿੰਦਗੀ ਮੇਂ ਮੌਤ ਕਾ ਬਾਇਸ ਵੀ ਬਨ ਸਕਤੀ ਹੈ। ਵਾਲਿਦੈਨੋਂ ਸੇ ਗੁਜ਼ਾਰਿਸ਼ ਹੈ ਕਿ ਵੋ ਆਪਣੇ ਬੱਚੋਂ ਕੋ ਸਹੀ ਤਰਬੀਅਤ ਮੇਂ ਰੱਖੇ ਔਰ ਉਨਕੀ ਚਲਨੇ ਫਿਰਨੇ ਮੇਂ ਕੜੀ ਨਜ਼ਰ ਰੱਖੇ। ਹਮ ਸਭੀ ਲੋਗੋਂ ਪਰ ਯੇ ਫਰਜ਼ ਆਇਦ ਹੋਤੀ ਹੈ ਕਿ ਹਮੇ ਨਸ਼ੇ ਕੀ ਇਸ ਲੜਾਈ ਮੇਂ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਕਾ ਭਰਪੂਰ ਤਾਉਨ ਕਰਨੀ ਚਾਹੀਏ ਔਰ ਮੁਸਤਕਬਲ ਮੇਂ ਹਮ ਆਪਣੇ ਮਾਸ਼ਰੇ ਕੋ ਇਸ ਵਬਾਈ ਬਿਮਾਰੀ ਸੇ ਸਾਫ ਪਾਕ ਰੱਖੇ।
0: ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਤੇ ਵੀ ਸੁਣ ਸਕਦੇ ਹੋ। ਮਰਕਜ਼ੀ ਸਰਕਾਰ ਸੁਨ ਮੁਲਕ ਵਿੱਚ ਦਹੀ ਤਰੱਕੀ ਵਾਸਤੇ 1,00,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦਾ ਮਨਸੂਬਾ ਤਿਆਰ ਕੀਤਾ ਹੈ। ਦਹੀ ਤਰੱਕੀ ਦੇ ਮਰਕਜ਼ ਵਜ਼ੀਰ ਸ਼ਿਵਰਾਜ ਸਿੰਘ ਚੌਹਾਨ ਸੁਨ ਆਖਿਆ ਕਿ ਸਰਕਾਰ ਸੁਨ MG ਨਰੇਗਾ ਦੇ ਤਹਿਤ ਪਹਿਲਾਂ ਹੀ 30,000 ਕਰੋੜ ਰੁਪਏ ਦੀ ਰਕਮ ਰੱਖੀ ਦੀ ਹੈ। ਉਨ੍ਹਾਂ ਸੁਨ ਆਖਿਆ ਕਿ ਰਿਆਸਤਾਂ ਔਰ ਮਰਕਜ਼ ਦੇ ਜ਼ੇਰ ਇੰਤਜ਼ਾਮ ਹਿੱਤਿਆਂ ਕੋ 95,652 ਕਰੋੜ ਰੁਪਏ ਦਾ ਬਜਟ ਵਾ ਗੁਜ਼ਾਰ ਕੀਤਾ ਹੈ। ਇਹ ਗੱਲ ਵਜ਼ੀਰ ਮੌਸੂਫ ਸੁਨ ਸਾਰੀਆਂ ਰਿਆਸਤਾਂ ਔਰ UTs ਦੇ ਦਹੀ ਤਰੱਕੀ ਦੇ ਵਜ਼ਰਾਏ ਦੇ ਨਾਲ ਇੱਕ ਵਰਚੁਅਲ ਮੀਟਿੰਗ ਦੇ ਬਾਅਦ ਆਖੀ, ਜਿਸ ਵਿੱਚ ਵਿਕਸਿਤ ਭਾਰਤ GRAMJI ਐਕਟ ਦੀ ਅਮਲਾਵਰੀ ਵਾਸਤੇ ਤਿਆਰੀਆਂ ਦਾ ਵੀ ਜਾਇਜ਼ਾ ਕੀਤਾ ਗਿਆ। ਮੁੱਖ ਸਾਰੇ ਮੁਲਕਾਂ ਵਿੱਚ ਰਹਿਣ ਵਾਲੇ ਪੰਡਿਤ ਬਰਾਦਰੀ ਦੇ ਗਰੁੱਪ ਸੁਨ ਅੱਜ ਪ੍ਰਕਾਸ਼ ਹੈਰੀਟੇਜ ਟੂਰ ਦੇ ਤਹਿਤ ਅਨੰਤਨਾਗ ਵਿੱਚ ਮਾਰਟਿਨ ਸੂਰੀਆ ਮੰਦਰ ਦਾ ਦੌਰਾ ਕੀਤਾ। ਅਸੀਂ ਅਨੰਤਨਾਗ ਦੇ ਨੁਮਾਇੰਦੇ ਤਸੱਦੁਕ ਰਿਸ਼ੀ ਸੁਨ ਖਬਰ ਦਿੱਤੀ ਹੈ ਕਿ ਇਨ੍ਹਾਂ ਵਿੱਚੋਂ ਮੁੱਖ ਸਾਰੇ ਲੋਕ 36 ਸਾਲ ਤੋਂ ਬਾਅਦ ਵਾਪਸ ਆਏ ਹਨ। ਇੱਥੇ ਪਹੁੰਚਣੇ ਤੇ ਮੁਸਲਮਾਨ ਬਰਾਦਰੀ ਸੁਨ ਉਨ੍ਹਾਂ ਦਾ ਅਸਲ ਤਰੀਕੇ ਨਾਲ ਇਸਤਕਬਾਲ ਕੀਤਾ। ਬਾਅਦ ਵਿੱਚ ਇਹ ਕਸ਼ਮੀਰੀ ਪੰਡਿਤ ਸੁਰਿੰਦਰ ਕੌਲ ਸੁਨ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲਾਂ ਕਰਦੇ ਹੋਏ ਆਖਿਆ,
3: ਹਮਨੇ ਇੱਕ ਇਨੀਸ਼ੀਏਟਿਵ ਲਿਆ ਪ੍ਰਾਗਾਸ਼ ਕੇ ਨਾਮ, ਇੱਕ ਗਲੋਬਲ ਕਸ਼ਮੀਰੀ ਪੰਡਿਤ ਹੈਰੀਟੇਜ ਟੂਰ ਐਂਡ ਕੌਨਕਲੇਵ, ਜੋ ਕਿ 6 ਤਾਰੀਖ ਸੇ ਸ਼ੁਰੂ ਹੁਆ ਔਰ 6 ਸੇ 12 ਤਾਰੀਖ ਕੋ हेरिटेज कंपोनेंट है उसका, और 13 और 14 में SKICC में 2 दिन का इंटरनेशनल कॉन्फ्रेंस। ये एक

0: ਬੱਚਾ ਨਾ ਅੱਗੇ ਆਉਣਾ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਮੈਂ ਅੱਗੇ ਲਾਣਾ ਪੜ੍ਹੀ ਲਿਖੀ ਜਿਹੜੀ ਮਾਰੀ ਮਸਤੂਰਾਤ ਹੈ ਵੀ ਇਸ ਨਾ ਇਸੋ ਲੈ ਸਕੇ ਕਿਉਂਕਿ ਇੱਕ ਐਸੋ ਤੌਰ ਤਰੀਕੋ ਹਮਾਰਾ ਬਜ਼ੁਰਗਾਂ ਨੇ ਰੱਖਿਓ ਹਮਾਰਾ ਇਸ ਅਸਲਾਫਾ ਨੇ ਪਹਿਲਾਂ ਜਿਹੜਾ ਮਾਲ ਪਾਲਿਓ ਹੈ ਵੀ ਇੱਕ ਪਰਦਾ ਗੁਜਾ ਆਪਣੇ ਦੁੱਧ ਦਾ 10 ਕਿਲੋ ਬਾਜ਼ਾਰ ਮੈਂ ਵੇਚ ਸਕਿਆ ਕੀ ਗਾ 2 ਕਿਲੋ ਇਸ ਤਿਆਰ ਕਰ ਸਕਿਆ ਪਨੀਰ ਡੇਰਾ ਇਸ ਕੀ ਬਣਾ ਸਕੇ ਲੋਕਲ ਗਾਂਵ ਕੋ ਵੀ ਉਤਨਾ ਖਰਚ ਹੋਏਗਾ ਜਿਹੜੀ ਮਾਰੇ ਕੋਲ ਜਰਸੀ ਆਏ ਚਾਹੇ ਗਾਂ ਉਸ ਕੋ ਵੀ ਉਤਨਾ ਥੋੜਾ ਬਹੁਤ ਜ਼ਿਆਦਾ ਹੋਏਗਾ ਉਤਨਾ ਲੇਕਿਨ ਉਸ ਤੇ ਇਨਕਮ ਆਉਣਾ ਅਸਲ ਆਏਗੀ
1: ਅਕਸਰ ਡਰ ਦੇਖਣਾ ਹਿੱਸਾ ਬਾਹਰ ਲੱਗ ਜਾਏ
0: ਬੇਸ਼ੱਕ
1: ਯਕੇ ਵਜ੍ਹਾ
0: ਸੋ ਦੇਖੋ ਅਕਸਰ ਇਸ ਕੀ ਵਜੂਹਾਤ ਜਿਹੜੀ ਹੈ ਕਿ ਮਾਰੋ ਜਿਹੜੋ ਅੱਜ ਵੀ ਬਜ਼ੁਰਗ ਹੈ ਕਈ ਲੋਕ ਮੈਂ ਐਸਾ ਹੈ ਰਿਹਾ ਹੈ ਆਪਣਾ ਇਲਾਕਾ ਦੇ ਅੰਦਰ ਵੀ ਡੋਜ਼ਿੰਗ ਨਹੀਂ ਦੇਤਾ ਅਸੀਂ ਜੜੀ ਬੂਟੀ ਦੀ ਹੈ ਕਿ ਹਮਾਂ ਇਸ ਚੀਜ਼ ਦੀ ਜ਼ਰੂਰਤ ਔਰ ਬਵਕਤਨ ਬਵਕਤਨ 4 ਡੋਜ਼ਿੰਗ ਹਮਾਰਾ ਸੈਂਟਰ ਉਸ ਸਾਲ ਮੈਂ 4 ਵਾਰ ਹੋ ਜਾਏ ਜਿਸਾ ਕਿ ਜਿਹੜੀ ਬਿਮਾਰੀ ਅੰਦਰ ਕੀੜਾ ਹੋਇਆ ਕੀੜਾ ਕੋ ਵਕਤ ਕੋ ਹਮਨੇ ਇਲਾਜ ਕਰਨਾ ਚਾਹੀਏ ਤਾਂ ਕਿ ਇਨਕੋ ਜਿਹੜੋ ਫੇਫੜੋ ਹੈ ਕਾਲਜੋ ਵਗੈਰਾ ਹੈ ਇਹ ਇਸ ਚੀਜ਼ ਦੀ ਬਚ ਹੈ ਕਿ ਬਿਮਾਰੀ ਅਟੈਕ ਨਾ ਹੋਇਆ ਕਿਉਂਕਿ ਜਾਨਵਰ ਕੋ ਅਕਸਰ ਯੂਨਸਾਬ ਤੁਹਾਨੂੰ ਪਤਾ ਹੋਏ ਖਾਣੋ ਪੀਣੋ ਜਿਹੜੋ ਹੈ ਯੋ ਜਾਂ ਤਾਂ ਪਾਣੀ ਗੰਦੇ ਹੋਏਗਾ ਜਾਂ ਕਸ਼ੂ ਮਾ ਕੋਈ ਚੀਜ਼ ਐਸੀ ਹੋਏਗੀ ਜਿਸ ਦੇ ਇਨਕੋ ਅੰਦਰ ਕੋ ਜਿਹੜਾ ਸਿਸਟਮ ਹੈ ਉਹ ਡੈਮੇਜ ਹੋ ਜਾਏ ਉਸ ਵਾਸਤੇ ਗੌਰਮੈਂਟ ਨੇ ਡੋਜ਼ਿੰਗ ਵਗੈਰਾ ਵੀ ਰੱਖੀ ਹੈ ਵਕਤ ਕੋ ਕਾਫੀ ਸਸਤੀ ਰੇਟਾਂ ਹੋਈ ਤਾਂ ਨਾ ਥਾ ਜਾਏ ਬਾਕੀ ਚੀਜ਼ ਜਿਹੜੀ ਸਾਹ ਮਾਰੋਂਗੋ ਤਾਂ ਨਹੀਂ ਕੀਓ ਜਾਂ ਮੇਨ ਚੀਜ਼ ਆਈ ਹੋਏਗੀ ਡੋਜ਼ਿੰਗ ਵਕਤ ਮਾਰਨ ਦੇਤਾ
1: ਇਸ ਤਰ੍ਹਾਂ ਸਭ ਇੱਕ ਚੀਜ਼ ਹੋਰ ਸਾਰੀ ਗੱਲਾਂ ਤੇ ਲਿਖਣ ਲੱਗੇ ਕਿ ਤਾਂ ਦੇਖੋ ਕਿ ਤਾਂ ਪਾਣੀ ਗੰਦਾ ਹੋ ਜਾਏ ਇਸੇ ਤਰ੍ਹਾਂ ਹਮ ਅਕਸਰ ਦੇਖਾਂ ਕਿ ਮਾਰਾ ਡੇਰਾ ਕੇ ਵਿੱਚ ਚਾਵਲ ਬਾਤ ਜਾਏ ਸਬਜ਼ੀ ਬਾਤ ਜਾਏ ਜਾਂ ਚਾਹ ਕਿਹੜੀ ਬਾਤ ਜਾਏ ਵਾਹ ਬਾਲਟੀ ਨੂੰ ਸੱਟ ਕੇ ਵਗ ਗਾਲਾ ਦੇ
0: ਜੀ ਜੀ ਜੀ
1: ਤੇ ਇਸ ਕਰਕੇ
0: ਫਾਇਦਾ ਅਸਲ ਉਹ ਤਰੀਕਾ ਨਹੀਂ ਬਹੁਤ ਨੁਕਸਾਨ ਹੈ
1: ਅੱਛਾ
0: ਕਾਇਨਾਤ ਦੇ ਅੰਦਰ ਇੱਕ ਨਿਜ਼ਾਮ ਅੱਲਾ ਨੇ ਬਣਾਇਆ ਹੈ ਇਨਸਾਨ ਕੋ ਗੁਜ਼ਾ ਅੰਦਰ ਕਨੀ ਹੈ ਜਾਨਵਰ ਕੋ ਗੁਜ਼ਾ ਕਨੀ ਹੈ ਇੱਕ ਇਨਸਾਨ ਇਹਦਾ ਗੁਰਾਮ ਨੂੰ ਪਸ਼ੂ ਦੀਆਂ ਉਹ ਨਹੀਂ ਹਜ਼ਮ ਕਰ ਸਕਦੀ
1: ਜੀ
0: ਇੱਕ ਡੰਗਰ ਨਾ ਗੁਰੀ ਦੀ ਕਿਸੇ ਹੱਦ ਤੱਕ ਉਹ ਕਰ ਲਿਆ ਗੋ ਲੇਕਿਨ ਉਸਕੀ ਸਿਹਤ ਉਸਦਾ ਬੁਰਾ ਅਸਰਾਤ ਪਾਏਗਾ
1: ਠੀਕ
0: ਤੇ ਉਸ ਤਰੀਕਾ ਨਾਲ ਪਰਹੇਜ਼ ਕਰਨੀ ਚਾਹੀਏ ਚਾਹੋ ਰੋਟੀ ਵਗੈਰਾ ਇਹ ਦੂਜਾ ਕਿਸੇ ਜਾਨਵਰ ਨਾਲ ਛੱਡ ਸਕਾਂ ਲੇਕਿਨ ਆਪਣੇ ਜਿਹੜੇ ਮਹਿੰਗੋ ਤਰੀਨ ਦੇ ਰਹੇ ਜਾਨਵਰ ਹੈ ਉਸ ਨਾਲ ਇਨ ਚੀਜ਼ਾਂ ਤੇ ਪਰਹੇਜ਼ ਕਰਨੀ ਚਾਹੀਏ
1: ਜੀ ਤਾਂ ਦੇ ਪਿੱਛੋਂ ਫਰਮਾਇਆ ਤੋਂ ਚਿਚੜ ਦੀ ਬਿਮਾਰੀ
0: ਜੀ ਜੀ ਜੀ
1: ਜੇ ਅਕਸਰ ਆਪਣੀ ਬਰਾਦਰੀ ਵਿੱਚ ਸੁਣਦਾ ਰਹਾ ਕਿ ਡੰਗਰਾਂ ਨਾਲ ਚਿਚੜ ਉਹ ਉਸਦੀ ਵਜ੍ਹਾ ਤੇ ਵੀ ਕਮਜ਼ੋਰ ਵੀ
0: ਕਮਜ਼ੋਰ ਹੋ ਜਾਏ ਬੇਸ਼ੱਕ
1: ਕੀ ਇਲਾਜ ਹੈ
0: ਦੇਖੋ ਚਿਚੜਾਂ ਦੀ ਇੱਕ ਆਮ ਬਿਮਾਰੀ ਹੈ ਹਰ ਇਲਾਕਾ ਦੇ ਅੰਦਰ
1: ਠੀਕ
0: ਤੇ ਚਿਚੜਾਂ ਦਾ ਜਿਹੜਾ ਕੰਮ ਹੈ ਉਹ ਖੂਨ ਪੀਣਾ ਇਸ ਦੀ ਤਾਂ ਕਮਜ਼ੋਰੀ ਲਾਹਕ ਆਣੀ ਹੈ ਜਾਨਵਰ ਦੇ ਅੰਦਰ ਚਿਚੜਾਂ ਦੀ ਜਿਹੜੀ ਖਾਸ ਬਿਮਾਰੀ ਹੈ ਜਾਂ ਇਸ ਚੀਜ਼ ਦੀ ਆਵੇ ਕਿ ਮਾਮਨਾ ਜਿਹੜਾ ਆਪਣਾ ਕਾਹ ਛੱਡ ਵਗੈਰਾ ਅੰਦਰ ਹੈ ਇਹ ਚਿਚੜ ਕਿਉਂਕਿ ਚਮੜੀ ਦੇ ਬਾਹਰ ਹੈ ਨਾ ਇਹ ਬਾਹਰ ਆ ਜਾਏ ਇਸ ਵਾਸਤੇ ਆਪਣਾ ਗੌਰਮੈਂਟ ਦੇ ਵਿੱਚ ਬਾਵਸਤ ਇਸ ਨਾਲ ਟ੍ਰੇਨਿੰਗ ਥਾਤੀ ਰਹੇ ਹਰ ਸਾਲ ਦੇ ਅੰਦਰ ਟ੍ਰੇਨਿੰਗ ਦੀ ਹੈ ਕਿ ਗੁਆਨਾ ਨਾ ਤਾਂ ਸਾਫ਼ ਕਰਾਓ ਗੁਆਨ ਸਾਫ਼ ਨਹੀਂ ਹੋ ਜਾਨਵਰ ਵੀ ਸਾਫ਼ ਰਹੇਗਾ
1: ਠੀਕ
0: ਤੇ ਉਸ ਤਰੀਕਾ ਦੀ ਚਿਚੜਾਂ ਦੀ ਬਿਮਾਰੀ ਵਾਸਤੇ ਵੀ ਗੌਰਮੈਂਟ ਨੇ ਇਲਾਜ ਰੱਖਿਆ ਇਸੋ ਤਰੀਕੋ ਨਹੀਂ ਕਿ ਉਸ ਵਾਸਤੇ ਕੋਈ ਇਲਾਜ ਨਹੀਂ ਉਸ ਵਾਸਤੇ ਇਲਾਜ ਅਭੀ ਵੀ ਚੜ ਜਾਏ ਬਵਕਤਨ ਲੇਕਿਨ ਵੈਟਨਰੀ ਸੈਂਟਰ ਨੂੰ ਚੱਲਣਾ ਹੋਇਆ ਤਾਂ ਡਾਕਟਰ ਸਾਹਿਬ ਨਾਲ ਤਾਂ ਰਾਬਤਾ ਕਰਨਾ ਹੈ ਉਸਦਾ ਸਟਾਫ ਜਿਹੜਾ ਹੋਏ ਉਹ ਰਾਬਤਾ ਕਰਨਾ ਕਿ ਯੋ ਮਸਲੂ ਹੈ ਹਮ ਯੋ ਵੀ ਕਰਨਾ ਚਾਹ ਤੇ ਇਨਸ਼ਾਅੱਲਾ ਈਜ਼ੀ ਉਸ ਚੀਜ਼ ਨੂੰ ਵੀ ਗੌਰਮੈਂਟ ਨੇ ਅਸਲ ਤਰੀਕੋ ਰੱਖਿਓ ਹੈ
1: ਜੀ ਜੀ ਇਸ ਤਰ੍ਹਾਂ ਸਭ ਇੱਕ ਸਵਾਲ ਤੁਹਾਨੂੰ ਹੋਰ ਪੁੱਛੋਗੇ ਕਿ ਆਪਾਂ ਪਾਣੀ ਕਿਸ ਕਿਸਮ ਨੂੰ ਦੇਣਾ ਚਾਹੀਏ ਕਈ ਵਕਤ ਮਤਲਬ ਕਿ ਗਾਂ ਸੋ ਜਾਏ ਗਰਮ ਪਾਣੀ ਹੈ ਜਾਂ ਨੀਮ ਗਰਮ ਹੈ
0: ਬੇਸ਼ੱਕ
1: ਜਾਂ ਠੰਡਾ ਪਾਣੀ ਹੈ ਇਸ ਵਾਸਤੇ ਕੀ
0: ਦੇਖੋ ਗਾਇਆਂ ਨੂੰ ਜਮਾਂ ਵੀ ਇਹਤਿਆਤ ਹੈ ਕਿ ਇਹ ਆਪਣਾ ਡਰੇ ਉਹ ਇੱਕ ਕਿਸਮ ਦਾ ਪਾਣੀ ਹੈ ਕਿ ਗੰਦਾ ਪਾਣੀ ਜਾਨਵਰਾਂ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਚੀਜ਼ ਵਾਸਤੇ ਵੀ ਇਹ ਵੀ ਇੱਕ ਸਾਲ ਜਾਨਵਰ ਹੈ ਇਸ ਨਾਲ ਵੀ ਆਪਣਾ ਉਹ ਤਰੀਕਾ ਯੂਜ਼ ਕਰਨਾ ਚਾਹੀਏ ਕਾਹੇ ਗਾਂ ਸੂ ਜਾਏ ਉਸ ਨੀ ਗਰਮ ਪਾਣੀ 3 ਦਿਨ ਨਾਮ ਤਰ ਸਕਾ ਉਸ ਕੋਈ ਮਮਾ ਨਹੀਂ ਹੈ ਲੇਕਿਨ ਸਾਫ ਸ਼ਫਾਫ ਉਹ ਪਾਣੀ ਹੋ ਬਾਕੀ ਜਾਨਵਰਾਂ ਨਾਲ ਆਪਣਾ ਯੂਜ਼ ਦੇਣਾ
1: ਚਾਹੀਦਾ ਹਾਲੇ ਬਾਕ ਸਿਆਵਾ ਕਿਉਂਕਿ ਇੱਕ ਦਕਾ ਹੈ ਜਿਹੜਾ ਮਾਰੋ ਜ਼ਮੀਨ ਦੇ ਵਿੱਚ ਆਪ ਕਾ ਉਸੇ ਵਕਤ ਕਾਲ ਲਿਆ ਜਾਂ ਜਿਹੜੀ ਕਾ ਹੈ ਉਹ ਜਾਂ ਬਾਹਰੋਂ ਆ ਰਿਹਾ ਕਾਲਾ
0: ਕੰਸੈਂਟ੍ਰੇਸ਼ਨ ਹੈ ਉਹ ਥੋੜੀ ਡਾਊਨ ਹੋ ਜਾਏ ਇਸ ਮਾ ਕਿਉਂਕਿ ਇਸ ਮਾ ਹਾਈ ਲੈਵਲ ਮਾ ਕੰਸੈਂਟ੍ਰੇਸ਼ਨ ਹੋਗਾ ਨੀਲਾ ਕਾ ਮਾ ਉਹ ਥੋੜਾ ਜਿਹਾ ਡਾਊਨ ਹੋਇਆ ਔਰ ਉਸ ਤੋਂ ਬਾਅਦ ਹਮ ਨੇ ਜਾਨਵਰ ਮਾ ਇਸਤੇਮਾਲ ਕਰਨਾ ਚਾਹੀਏ ਕੰਮ ਕੰਮ ਅਗਰ ਛੱਡਾਂਗਾ ਕੰਮ ਦੇ ਫਾਇਦਾ ਹੈ ਜ਼ਿਆਦਾ ਸਾਡੇ ਮੈਂ ਪਤਾ ਨਹੀਂ ਰਹਿ ਸਕੀ ਜਾਨਵਰ ਕੋ ਟਾਈਲ ਕੀ ਹੈ ਖਾਣ ਕੋ ਆਮ ਚੀਜ਼ ਹੈ ਕਿ ਜਾਨਵਰ ਕੇ ਅੰਦਰ ਹਮ ਜਿਤਨੋ ਅਗੇ ਰੱਖਾਂ ਉਤਨੋ ਖਾ ਲਿਆ
1: ਜੀ
0: ਤੋ ਉਸ ਆਯੋ ਨਹੀਂ ਲੇਕਿਨ ਅਗਰ ਹਮ ਲਿਮਿਟ ਮਾ ਕੋ ਸਾਟਾਂਗਾ ਇਸ ਕੀ ਸਿਹਤ ਵੀ ਠੀਕ ਰਹਿ ਜੀ ਬਿਮਾਰ ਵੀ ਨਹੀਂ ਹੋ ਸਕ ਬਿਮਾਰੀਆਂ ਦੇ ਵੀ ਬਚਾ ਹੋਏ
1: ਜੀ ਇਸ ਤਰ੍ਹਾਂ ਸਭ ਡਗਰ ਦੋ ਕਿਸਮ ਦਾ
0: ਜੀ ਜੀ
1: ਇੱਕ ਤੇ ਖੈਰ ਜਿਹੜਾ ਉਹ ਖੁਦ ਬ ਖੁਦ ਚੁੱਕ ਗਿਆ ਹੈ ਦੂਜਾ ਇੱਕ ਮਾਲ ਐਸਾ ਵਾ ਕਿ ਜਿਹੜਾ ਬਿਲਕੁਲ ਕਹੀ ਗਾਹੀ ਗਾਹੀ ਮਾਰੀ ਤੇ ਬਾਬ ਬਾਰ ਮੇਰਾ ਇਹ ਜਗ੍ਹਾ ਹੈ ਹਾਲਾਂਕਿ ਡਾਕਟਰ ਸਾਹਿਬ ਤੇ ਪੁੱਛਾ ਤੇ ਵੀ ਇਨਸਾਨਾਂ ਦਾ ਵੀ ਆਸ ਕੇ ਕਿ ਤਬ ਐਕਸਰਸਾਈਜ਼ ਕਰ ਲਈਏ ਤਬ ਵਰਜ਼ਿਸ਼ ਕਰ ਲਈਏ ਇਸ ਤਰ੍ਹਾਂ ਸਾਰੀ ਸਿਹਤ ਠੀਕ ਰਹੇ
0: ਲੇਕਿਨ
1: ਤਾਂ ਡੰਗਰ ਵਾਸਤੇ ਕੀ ਹੈ
0: ਦੇਖੋ ਪਹਿਲੋ ਜ਼ਮਾਨੋ ਐਸਾ ਹੋਇਆ ਥੋ ਕਿ ਮਾਰੇ ਕੋਲ ਜਿਹੜੀ ਜ਼ਮੀਨ ਹੋਈ ਥੀ ਮਾਰੇ ਕੋਲ ਖੁਦ ਕਫੀਲ ਹੋਈ ਥੀ ਮਾਰੇ ਕੋਲ ਮਾਲੀ ਹੋਇਆ ਥੀ ਖੁਲਾ ਡੰਗਰ ਚਲਾ ਹੋਇਆ ਥਾ
1: ਜੀ
0: ਅੱਜ ਕੱਲ੍ਹ ਜ਼ਮਾਨੋ ਐਸਾ ਹੋਇਆ ਕਿ ਹਰ ਬੰਦਾ ਦੇ ਅੰਦਰ ਇੱਕ ਲਿਮਿਟ ਮੈਂ ਜ਼ਮੀਨ ਰਹਿ ਗਈ ਹੈ ਇੱਕ ਬੰਦਾ ਨਹੀਂ ਚਾਹਤਾ ਕਿ ਉਸਕੋ ਜਾਨਵਰ ਦੂਜਾ ਦੀ ਜ਼ਮੀਨ ਮੈਂ ਚਲਾ ਕਾ ਚਾਰ ਗਿਆ ਹੈ ਤੇ ਉਸ ਤਰੀਕਾ ਤੇ ਜਿਹੜਾ ਹੁਣ ਇਹ ਬੰਦ ਜਾਨਵਰ ਹੈ ਇਨ ਦੇ ਅੰਦਰ ਅਗਰ ਹਮ ਬਾਹਰ ਕੋ ਕਾ ਆੜ ਕੇ ਸਾਡੇਗਾ ਡਿਫਰੈਂਟ ਕਾ ਜੋ ਉਤਨੋ ਨੁਕਸਾਨ ਨਹੀਂ ਕਿ ਇੱਕ ਖੁੱਲੋ ਜਾਨਵਰ ਉਹ ਜੋਗ ਗਿਆ ਲਗੋ ਉਹ ਚੜ ਗਿਆ ਲਗੋ ਉਸਮਾ ਹੋਏਗੀ ਵੀ ਚੀਜ਼

0: ਨੇ ਵੀ ਨਰਿੰਦਰ ਮੋਦੀ ਨਾਲ ਮੁਬਾਰਕਬਾਦ ਦਿੱਤੀ ਹੈ। ਵਜ਼ੀਰ ਆਜ਼ਮ ਨਰਿੰਦਰ ਮੋਦੀ ਕੀ ਕਿਆਦਤ ਵਾਲੀ ਮਰਕਜ਼ੀ ਸਰਕਾਰ ਨੇ 12 ਸਾਲ ਮੁਕੰਮਲ ਕੀਏ ਹੈ ਔਰ ਇਨ 12 ਸਾਲ ਕੇ ਦੌਰਾਨ ਆਵਾਮ ਕੀ ਫਲਾਹ ਬਹਬੂਦ ਕਈ ਸਕੀਮ ਔਰ ਪ੍ਰੋਗਰਾਮ ਸ਼ੁਰੂ ਕੀਆ ਗਿਆ। ਮਰਕਜ਼ੀ ਸਰਕਾਰ ਕਾ ਇਖਤਰਾਈ ਪ੍ਰੋਗਰਾਮਾਂ ਨਾ ਏਕ ਤਰਫ ਮੁਲਕ ਤਰੱਕੀ ਕੀ ਨੋਈ ਮੰਜ਼ਿਲ ਨਾ ਪਹੁੰਚਣ ਮਾ ਕਾਮਯਾਬ ਹੋਇਆ ਹੈ ਔਰ ਦੂਜੀ ਤਰਫ ਆਮ ਲੋਕਾਂ ਕਾ ਮਿਆਰ ਹਯਾਤ ਮਾ ਵੀ ਬਿਹਤਰੀ ਆ ਗਈ ਹੈ। ਜੰਮੂ ਕਸ਼ਮੀਰ ਵੀ ਇਸ ਤਰੱਕੀ ਤੇ ਫਾਇਦਾ ਲੈ ਰਿਹਾ ਹੈ। ਇਸ ਤਲਕ ਤੇ ਜੰਮੂ ਕਸ਼ਮੀਰ ਵਕਫ ਬੋਰਡ ਕੀ ਚੇਅਰਪਰਸਨ ਡਾਕਟਰ ਸੈਯਦ ਦਰਖਸ਼ਾਂ ਅੰਦਰਾਬੀ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਾ ਦੱਸਿਓ।
1: 12 ਸਾਲ ਬੇਮਿਸਾਲ ਹੈ ਔਰ ਲੋਂਗੈਸਟ ਟੈਨਿਊਰ ਜੋ ਹੈ ਕਿਸੀ ਵੀ ਪ੍ਰਧਾਨ ਮੰਤਰੀ ਜੀ ਕਾ ਹਿੰਦੁਸਤਾਨ ਮੈਂ ਹਮਾਰੇ ਭਾਰਤ ਮੈਂ ਵੋ ਪ੍ਰਧਾਨ ਮੰਤਰੀ ਜੀ ਕਾ ਹੋ ਰਹਾ ਹੈ ਔਰ ਯੇ ਤਾਰੀਖ ਕੋਈ ਮਿਟਾ ਨਹੀਂ ਸਕਤਾ ਯੇ ਗੋਲਡਨ ਐਰਾ ਹੈ। ਆਪ ਦੇਖ ਰਹੇ ਹੈ ਜੰਮੂ ਕਸ਼ਮੀਰ ਜਹਾਂ ਪਥਰਾਵ ਹੜਤਾਲ ਔਰ ਗੋਲੀਓਂ ਕੀ ਗਨਗਨਾਹਟ ਹੁਆ ਕਰਤੀ ਥੀ ਵੋ ਅਬ ਕੰਪਿਊਟਰ ਬੱਚੋਂ ਕੀ ਪੜ੍ਹਾਈ ਸਕੂਲ ਕਾਲਜ ਅਬ ਬੜ ਗਏ ਹੈ IITs ਔਰ ਬਾਕੀ ਚੀਜ਼ੇ ਅਬ ਹੜਤਾਲ ਪੀਛੇ ਰਹਿ ਗਿਆ ਹੈ। ਅਬ ਗੋਲੀਓਂ ਕੀ ਗਨਗਨਾਹਟ ਬਹੁਤ ਪੀਛੇ ਰਹਿ ਗਏ ਅਬ ਤਰੱਕੀ ਔਰ ਕੰਪਿਊਟਰ AI ਕਾ ਜ਼ਮਾਨਾ ਆ ਗਿਆ ਹੈ ਔਰ ਟ੍ਰੇਨ ਕਾ ਜ਼ਮਾਨਾ ਆ ਗਿਆ ਹੈ ਟਨਲਸ ਜੁੜ ਰਹੇ ਹੈ ਔਰ ਸਕੂਲਸ ਔਰ ਕਾਲਜਸ ਬੜ ਗਏ ਹੈ ਯਹਾਂ ਪੇ ਜਿਸ ਤਰ੍ਹਾਂ ਸੇ ਯੇ ਧੂਪ ਰੋਸ਼ਨ ਹੈ ਯੇ ਸੂਰਜ ਰੋਸ਼ਨ ਹੈ ਇਸੀ ਤਰ੍ਹਾਂ ਆਜ ਕਸ਼ਮੀਰ ਰੋਸ਼ਨ ਹੈ।
0: آج نئی دلی میں قومی جمہوری اتحاد NDA کی ایک میٹنگ ہو رہی ہے۔ یہ میٹنگ حکومت کا 12 سال مکمل ہون اور وزیر اعظم نریندر مودی کا بھارت کا مسلسل سب سے لمبا عرصہ تک منتخب وزیر اعظم بننے کا جشن مناؤن واسطے کی جا رہی ہے۔ NDA کی میٹنگ میں اتحاد کی حکمرانی والی تمام 22 ریاستوں اور مرکز کے زیر انتظام علاقہ کا وزراء اعلیٰ اور نائب وزراء اعلیٰ اور تمام اتحادی پارٹیوں کا رہنما بھی شرکت کر رہے ہیں۔ اس میٹنگ میں مختلف قومی ترقیاتی پروگرام بنیادی ڈھانچہ کا پروگرام اور مودی حکومت کا 2047 तक मुल्क ना एक तरक्की याफ्ता मुल्क में तब्दील करण का विजन पर तवज्जा मरकूज की जाएगी। ये खबर तम आकाशवाणी श्रीनगर से सुन रहे हैं। खबर तम आकाशवाणी की मोबाइल एप्लीकेशन न्यूज ऑन AIR और DTH पर भी सुन सकें। ਲੈਫਟਨ ਗਵਰਨਰ ਮਨੋਜ ਸਿਨਹਾ ਨੇ ਸਪੋਰਟਸ ਕੋਟਾ ਕੇ ਤਹਿਤ ਸਰਕਾਰੀ ਨੌਕਰੀ ਵਾਸਤੇ ਮੁੰਤਖਬ ਹੋਇਆ 223 ਮਾਰੂਫ ਖਿਲਾੜੀਆਂ ਨਾਲ ਮੁਬਾਰਕਬਾਦ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਮਾ ਲੈਫਟਨ ਗਵਰਨਰ ਨੇ ਕਿਹਾ ਜੇ ਇਨ ਖਿਲਾੜੀਆਂ ਕੀ ਮਿਹਨਤ ਲਗਨ ਔਰ ਬੇਮਿਸਾਲ ਸਲਾਹੀਅਤਾਂ ਨਾਲ ਜੰਮੂ ਕਸ਼ਮੀਰ ਔਰ ਪੂਰਾ ਮੁਲਕ ਕੋ ਨਾਂ ਰੋਸ਼ਨ ਹੋਇਆ ਹੈ। ਮਨੋਜ ਸਿਨਹਾ ਨੇ ਨੌਕਰੀ ਹਾਸਲ ਕਰਨ ਵਾਲਾ ਇਨ ਉਮੀਦਵਾਰਾਂ ਵਾਸਤੇ ਨੇਕ ਖੁਆਇਸ਼ਾਂ ਕੋ ਇਜ਼ਹਾਰ ਕੀਤਾ। ਹਕੂਮਤ ਨੇ ਵਤਰਗਾਮ ਕਸਬਾ ਵਾਸਤੇ ਕੈਪੈਕਸ ਬਜਟ 2026-27 ਕੇ ਤਹਿਤ 16 ਕਰੋੜ ਰੁਪਈਆ ਲਾਗਤ ਵਾਲੀ ਵਾਟਰ ਸਪਲਾਈ ਸਕੀਮ ਨਾਲ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਵਜ਼ੀਰ ਆਲਾ ਉਮਰ ਅਬਦੁੱਲਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਮਾ ਦਿੱਤੀ। ਉਹਨਾਂ ਨੇ ਕਿਹਾ ਜੇ ਪ੍ਰੋਜੈਕਟ ਨਾਲ ਪੀਣ ਕਾ ਪਾਣੀ ਕੋ ਬੁਨਿਆਦੀ ਢਾਂਚੋ ਮਜ਼ਬੂਤ ਹੋਣ ਕੇ ਨਾਲ ਨਾਲ ਲੋਕਾਂ ਨਾਲ ਪੀਣ ਕਾ ਪਾਣੀ ਕੀ ਬਿਹਤਰ ਸਹੂਲੀਅਤ ਮਿਲੇਗੀ। ਵਜ਼ੀਰ ਸਿਹਤ ਸਕੀਨ ਹਿੱਤੂ ਨੇ ਅੱਜ ਕੁਲਗਾਮ ਜ਼ਿਲ੍ਹਾ ਕੋ ਕਾ ਅਹਿਮਦਾਬਾਦ ਇਲਾਕਾ ਮਾ ਇੱਕ ਅਵਾਮੀ ਦਰਬਾਰ ਕੋ ਇਨਕਾਦ ਕੀਆ ਜਿਸ ਦੌਰਾਨ ਉਹਨਾਂ ਨੇ ਲੋਕਾਂ ਕੀ ਤਰੱਕਿਆਤੀ ਜ਼ਰੂਰੀਅਤ ਔਰ ਮਸਾਇਲ ਬਾਰੇ ਜਾਣਕਾਰੀ ਹਾਸਲ ਕੀ। ਉਹਨਾਂ ਨੇ ਲੋਕਾਂ ਨੇ ਯਕੀਨ ਦਵਾਇਆ ਜੋ ਉਜਾਗਰ ਕੀਏ ਗਏ ਤਮਾਮ ਮਸਾਇਲ ਨਾਲ ਤਰਜੀਹ ਬੁਨਿਆਦਾਂ ਪਰ ਹੱਲ ਕੀਆ ਜਾਏਗਾ। ਜੰਮੂ ਕਸ਼ਮੀਰ ਨਾਲ ਮੁਰਸ਼ਿਆਦ ਕੀ ਲਾਨਤ ਤੇ ਛੁਟਕਾਰਾ ਦਵਾਉਣ ਵਾਸਤੇ 100 ਦਿਨਾਂ ਪਰ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਕੇ ਤਹਿਤ ਸਰਗਰਮੀ ਜ਼ੋਰਾਂ ਨਾਲ ਜਾਰੀ ਹੈ। ਲੈਫਟਨ ਗਵਰਨਰ ਮਨੋਜ ਸਿਨਹਾ ਜ਼ਾਤੀ ਤੌਰ ਪਰ ਮੁਨਸ਼ਿਆਤ ਮੁਖਾਲਿਫ ਪ੍ਰੋਗਰਾਮਾਂ ਔਰ ਇਕਦਾਮਾਤ ਕੀ ਨਿਗਰਾਨੀ ਕਰ ਰਹੇ ਹਨ। ਮੁਨਸ਼ਿਆਤ ਕੇ ਖਿਲਾਫ ਲੈਫਟਨ ਗਵਰਨਰ ਕੋ ਪੈਗਾਮ
2: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ ਉਸਕਾ ਡਰਾਈਵਿੰਗ ਲਾਇਸੈਂਸ ਕਾਰਡ ਆਧਾਰ ਨੰਬਰ ਉਸਕੇ ਆਰਮਸ ਲਾਇਸੈਂਸ ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁੱਕ ਆਊਟ ਸਰਕੂਲਰ ਜਾਰੀ ਕੀਆ ਜਾਏਗਾ NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ ਬੈਂਕ ਅਕਾਊਂਟ ਫਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਸਮਾਜੀ ਸਤਹ ਪਰ ਇਸ ਬਿਦਤ ਨਾ ਕਾਬੂ ਕਰਨ ਵਾਸਤੇ ਦਰਕਾਰ ਇਕਦਾਮਾਤ ਔਰ ਲੋਕਾਂ ਕੀ ਜ਼ਿੰਮੇਵਾਰੀਆਂ ਕਾ ਤਾਲੁਕ ਤੇ ਵਾਦੀ ਕਾ ਇੱਕ ਨਾਮਵਰ ਮੌਲਿਜ ਡਾਕਟਰ ਨਜਮੁ ਸਾਕਿਬ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਾ ਦੱਸਿਆ।
3: ڈرگ ایک ایسی لعنت و ناسور ہے جو انسان کی زندگی کو برباد کر سکتی ہیں اور خاندانوں کو تباہ کر سکتی ہیں اور بعض اوقات انسان کی زندگی میں موت کا باعث بھی بن سکتی ہیں۔ والدینوں سے گزارش ہے کہ وہ اپنے بچوں کو صحیح تربیت میں رکھے اور ان کی چلنے پھرنے میں کڑی نظر رکھے۔ ہم سبھی لوگوں پر یہ فرض عائد ہوتی ہے کہ ہمیں نشے کی اس لڑائی میں پولیس اور سول ایڈمنسٹریشن کا بھرپور تعاون کرنی چاہیے اور مستقبل میں ہم اپنے معاشرے کو اس وبائی بیماری سے صاف واق رکھے۔
0: سڑک ٹرانسپورٹ اور شاہراہ کا مرکزی وزیر نتن گڈکری نے کہا جو جمہ जम्मू और श्रीनगर के बीचकार कनेक्टिविटी ना बदो।